0: Your location for maximum music.
1: ਅੱਜ ਬੜੇ ਦਿਨਾਂ ਬਾਅਦ ਆਈ ਕਾਲਜ ਦੀ ਯਾਦ, ਕੀ ਜ਼ਿੰਦਗੀ ਪਿਆਰੀ ਸੀ।

0: ਤੇਸੀ ਬਣ ਗਏ ਸੁਪਰ ਸਟਾਰ ਹੈ ਲੈਲੀ ਕਾਲੀ ਆਡੀ ਕਾਰ ਤੇ ਕੰਮ ਹੈ ਗਾਣੇ ਗੂਣੇ ਗਾਣਾ ਤੇ ਹੋਰਨ
1: ਹੋਰਨ

ਮੁਲਾਕਾਤ ਸਾਰੀਆਂ ਤੈਨੂੰ ਸਤਾਉਣੀਆਂ ਪਰ ਮੈਂ ਤੇ ਮੱਥੋਂ ਲਾ ਲਿਆ ਜਿਹੜਾ ਸੀ ਮੇਰੇ ਦਿਲ ਚ ਸ਼ਹਿਰ ਹੋਣਾ ਬਾਹਰ ਨੀ ਮੈਂ ਢਾਹਤਾ ਸੀ ਸਾਰਾ ਤੇਰੇ ਜਾਣ ਤੋਂ ਬਾਹਰ ਨੀ ਮੈਂ ਦਿੱਤਾ ਤੇਰਾ ਸਾਥ ਤੈਨੂੰ ਦਿਨ ਦਿੱਤੇ ਰਾਤ ਦਿੱਤੀ ਇੰਨੀ ਆਪਣੀ ਜਾਨ ਜਿੰਨੀ ਕਿਸੇ ਨੂੰ ਕਦੀ ਨੀ ਦਿੱਤੀ ਪਰ ਹੋਈ ਉਹੀ ਫਿਰ ਆਖੀ ਚ ਮੇਰੇ ਨਾਲ ਜਿਹੜੀ ਸ਼ਾਇਦ ਮੈਂ ਵੀ ਕਿਸੇ